0: ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਮੈਂ ਸ਼ਸ਼ੀ ਕਾਰਜਕ੍ਰਮ ਲੈ ਕੇ ਹਾਜ਼ਰ ਹੋਈ ਹਾਂ ਤੁਹਾਂ ਤੱਕ ਮਾਟੀ ਦੀ ਮਹਿਕ ਦਰਸ਼ਕ ਤੋਂ। ਤੁਹਾਂ ਸਾਰੇ ਵੀ ਮਾਟੀ ਦੀ ਮਹਿਕ ਕਾਰਜਕ੍ਰਮ ਦੇ ਸਫ਼ਰ 'ਚ ਆਹਾਂ ਕਰਨੇ ਜੁੜ ਸਕਦੇ, ਕਨੇ ਆਹਾਂ ਕਰਨੇ ਗੱਲਬਾਤ ਜਿਹੜੇ ਸੇ ਜ਼ਰੂਰ ਕਰੀ ਸਕਦੇ। ਅੱਜਕਣੇ ਦਿਨੇ ਦੀ ਗੱਲ ਕਰੀਏ ਤਾਂ ਅੱਜਕਣਾ ਜਿਹੜਾ ਦਿਨ ਹੈ ਸੇ ਬਿਹਤਰ ਖਾਸ ਹੈ ਕਨਿਆਹਾਂ ਦੇ ਜਿਹੜਾ ਸ਼ਰੋਤਾ ਹਨ ਸਭੀ ਜ਼ਰੂਰ ਆਹਾਂ ਕਨੇ ਜਿਹੜੇ ਸੇ ਤਿੰਨਾਂ 'ਚ ਪਤਾ ਹੈ ਕਿ ਕਾਰਜਕ੍ਰਮ ਦਾ ਜਿਹੜਾ ਸਮੇਂ ਹੈ ਸੇ ਰਹਿੰਦਾ ਹੈ 2 ਤੋਂ 3 ਵਜੇ ਤੱਕ। ਤਾਂ ਪਹਿਲੇ ਜਿਹੜਾ ਸ਼ਰੋਤਾ ਹਨ ਸੇ ਆਹਾਂ ਕਨੇ ਜੁੜ ਚੁੱਕੇ ਹਨ, ਕਨੇ ਸਵਾਗਤ ਜਿਹੜਾ ਸੇ ਆਹਾਂ ਤੁਹਾਂ ਸਾਰਿਆਂ ਦਾ ਹੀ ਕਰੀਤਾ ਹੈ। ਤਾਂ ਤੁਹਾਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ 'ਚ ਆਹਾਂ ਕਨੇ ਜੁੜ ਸਕਦੇ, ਕਨੇ ਆਹਾਂ ਕਨੇ ਗੱਲਬਾਤ ਜਿਹੜੇ ਸੇ ਜ਼ਰੂਰ ਕਰੀ ਸਕਦੇ। ਤਾਂ ਸ਼ੋਤੋਂ ਕਾਰਜਕ੍ਰਮ 'ਚ ਜੁੜਨ ਵਾਸਤੇ ਜਿਹੜਾ ਨੰਬਰ ਹੈ ਸਭੀ ਜ਼ਰੂਰ ਤੁਹਾਂ ਤੱਕ ਪਹੁੰਚਾਉਣਾ ਹੈ, ਪਰ ਪਹਿਲਾਂ ਜਿਹੜਾ ਆਹਾਂ ਦੇ ਪਹਿਲੇ ਸ਼ੋਰ ਤਾਂ ਆਹਾਂ ਕਨੇ ਜੁੜੇ ਹਨ ਕਰਦੇ ਤਿੰਨਾਂ ਕਨੇ ਗੱਲਬਾਤ।
1: ਹੈਲੋ
0: ਹੈਲੋ, ਨਮਸਤੇ ਜੀ।
1: ਨਮਸਤੇ ਮੈਡਮ ਜੀ।
0: ਜੀ ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਧੰਨਵਾਦ ਮੈਡਮ ਜੀ, ਅਸਾਂ ਤਾਂ ਠੀਕ ਠਾਕ ਨੇ ਮੈਡਮ ਜੀ, ਤੁਸੀਂ ਠੀਕ ਠਾਕ ਨੇ ਮੈਡਮ ਜੀ?
0: ਜੀ ਆਹਾਂ ਵੀ ਠੀਕ ਠਾਕ ਹੈ ਜੀ। ਤੁਹਾਂ ਕਿੱਥੋਂ ਤੇ ਬੋਲਾ ਦੇ, ਕਿਨੇ ਤੁਹਾਂ ਦਾ ਨਾਂ ਕੀ ਹੈ ਜੀ?
1: ਮੈਡਮ ਜੀ ਮੇਰਾ ਨਾਂ ਹੈ ਸੁਨੀਲ ਕੁਮਾਰ, ਮੈਂ ਕੋਠੀਆਂ ਜਲੋੜ ਦਾ ਰਹਿਣ ਵਾਲਾ ਮੈਡਮ ਜੀ।
0: ਜੀ ਕੋਠੀਆਂ ਜਲੋੜ ਤੇ ਰਹਿਣ ਵਾਲੇ ਨੇ ਸੁਨੀਲ ਜੀ?
1: ਹਾਂਜੀ ਮੈਡਮ ਜੀ।
0: ਜੀ ਸੁਨੀਲ ਜੀ, ਕਿਆ ਅੱਜਕਣਾ ਜਿਹੜਾ ਦਿਨ ਹੈ ਸੇ ਕਿਸ ਪ੍ਰਕਾਰ ਗਿਆ ਤੁਹਾਂ ਦਾ?
1: ਮੈਡਮ ਜੀ ਜੋ ਵੀ ਦਿਨ ਨਿਕਲੇ, ਜੋ ਪ੍ਰਭੂ ਦੀ ਕਿਰਪਾ ਸੋ ਆਪਣਾ ਮੈਡਮ ਜੀ, ਬੜੀਆ ਦਿਨ ਨਿਕਲੇ ਮੈਡਮ
0: ਜੀ।
1: ਹਾਂਜੀ ਮੈਡਮ ਜੀ, ਜ਼ਿੰਦਗੀ 'ਚ ਮੈਡਮ ਜੀ ਸੁੱਖ ਦੁੱਖ ਦਾ ਚੱਲ ਹੀ ਰਹਿੰਦੇ
0: ਜੀ। ਸੁੱਖ ਦੁੱਖ ਤਾਂ ਜ਼ਿੰਦਗੀ ਦਾ ਇੱਕ ਨਿਯਮ ਹੈ ਨਾ ਜੀ।
1: ਹਾਂਜੀ ਹਾਂਜੀ,
0: ਕਿਉਂਕਿ ਕਈ ਵਾਰ ਆਹਾਂ ਇਹ ਸੋਚਦੇ ਨਾ ਕਿ ਆਹਾਂ ਦੀ ਹੀ ਕਿਸਮਤ ਖਰਾਬ ਹੈ, ਆਹਾਂ ਦੀ ਕਿਸਮਤ 'ਚ ਦੁੱਖ ਹੈ, ਪਰ ਆਹਾਂ ਦੀ ਜ਼ਿੰਦਗੀ 'ਚ ਦੁੱਖ ਥੋੜ੍ਹੀ ਨਾ ਹੈ। ਸਾਰੇ ਜਿਤਨੇ ਵੀ ਇਨਸਾਨ ਹਨ ਤਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਦੁੱਖ ਜਿਹੜਾ ਹੈ ਸੇ ਚੱਲਿਆ ਨਾ ਜੀ।
1: ਚੱਲਿਆ ਮੈਡਮ ਜੀ, ਬੋਲਿਆ ਨਾ ਘਰ ਦੇ ਬਾਹਰ ਨਿਕਲੀ ਗਈ, ਦੇਖੇ ਕਿਤੇ ਬੰਤਾ ਦੁਖੀ ਆ ਮੈਡਮ ਜੀ।
0: ਜੀ ਜੀ, ਆਹਾਂ ਤਾਂ ਹਮੇਸ਼ਾ ਆਪਣੀ ਸੋਚਦੇ ਨ, ਅਗਰ ਆਹਾਂ ਅਗਲੇ ਵਿਅਕਤੀ ਦੀ ਸੁਣਦੇ ਨਾ ਤਾਂ ਕੋਈ ਨਾ ਕੋਈ ਦੁੱਖ ਹਰ ਕਿਸੇ 'ਚ ਹੋਇਆ ਨਾ ਜੀ।
1: ਹਾਂਜੀ ਮੈਡਮ ਜੀ,
0: ਕਨੇ ਅਗਰ ਆਹਾਂ ਦੁੱਖ 'ਚ ਵੀ ਸਬਰ ਕਰਨਾ ਸਿੱਖੀ ਲੈਂਦੇ ਨਾ, ਕਨੇ ਸੁੱਖ ਅਗਰ ਆਹਾਂ ਹਜੇ ਮਿਲਦਾ ਹੈ, ਕਨੇ ਆਹਾਂ ਜ਼ਿਆਦਾ ਕਈ ਵਾਰ ਹੁੰਦਾ ਨਾ ਕਿ ਅਗਰ ਅੱਛੇ ਦਿਨ ਆਉਂਦੇ ਨਾ ਤਾਂ ਆਹਾਂ ਬੜੇ ਜ਼ਿਆਦਾ ਜੋ ਇੰਜੋਏ ਕਰਨਾ ਸ਼ੁਰੂ ਹੋ ਜਾਂਦੇ ਨੇ। ਠੀਕ ਹੈ, ਇੰਜੋਏ ਕਰਨਾ ਵੀ ਜ਼ਰੂਰੀ ਹੈ, ਪਰ ਲਿਮਿਟ ਜਿਹੜਾ ਹੈ ਸੇ ਹਰ ਚੀਜ਼ 'ਚ ਰੱਖਣਾ ਚਾਹੀਦੀ ਨਾ ਜੀ।
1: ਹਾਂਜੀ ਮੈਡਮ ਜੀ, ਸਹੀ ਗੱਲ ਬੋਲੀ ਮੈਡਮ ਜੀ।
0: ਕਿਉਂਕਿ ਅਗਰ ਆਹਾਂ ਸਬਰ ਰੱਖਦੇ ਨਾ ਤਾਂ ਸਬਰ ਨੇ ਹਰ ਚੀਜ਼ ਅੱਛੀ ਲੱਗਦੀ ਹੈ ਨਾ ਜੀ।
1: ਹਾਂਜੀ ਮੈਡਮ ਜੀ,
0: ਕਨੇ ਅੱਜ ਕਣੀ ਦੌਰ ਦੀ ਗੱਲ ਕਰੀਏ ਤਾਂ ਕੁਥੀ ਨਾ ਕੁਥੀ ਇਹ ਚੀਜ਼ਾਂ ਬਿਲਕੁਲ ਕਮ ਹਨ ਨਾ ਜੀ।
1: ਕਮ ਹਨ ਮੈਡਮ ਜੀ, ਕਮ
0: ਜੀ,
1: ਬਹੁਤ ਕਮ ਮੈਡਮ ਜੀ।
0: ਜੀ ਤਾਂ ਸੁਨੀਲ ਜੀ, ਅੱਜ ਤੁਹਾਂ ਕੁੰਦਿਆ ਗੀਤ ਸੁਣਨਾ ਪਸੰਦ ਕਰਕੇ
1: ਅੱਜ ਸੁਣਾਈ ਨੇ ਮੈਡਮ ਜੀ ਅਸਾਂ ਉਹ ਪੰਮੀ ਠਾਕੁਰ ਦੀ ਆਵਾਜ਼ 'ਚ ਗਾਣਾ ਹੈ, ਸੱਚ ਬੋ ਗਲਾਂਦੇ ਗੋਰਾ ਜੀ ਦੇ ਸਿਵ ਜੀ, ਦਿਨ ਸਰਦੀਆਂ ਦੀ
0: ਕਦਰ ਨੀ।
1: ਹਾਂਜੀ ਮੈਡਮ ਜੀ।
0: ਜੀ ਜੀ,
1: ਬਾਕੀ ਮੈਡਮ ਜੀ ਅੱਜ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਹੈ ਮੈਡਮ ਜੀ।
0: ਜੀ ਜੀ,
1: ਹਾਂਜੀ ਮੈਡਮ ਜੀ।
0: ਜੀ ਤਾਂ ਤੁਸੀਂ ਕਿਆ ਜਿਹੜਾ ਆਪਣੇ ਵਿਚਾਰ ਜਿਹੜੇ ਸੇ ਰੱਖਣਾ ਚਾਹਾਂਗੇ ਕਿ ਆਹ ਜੋ ਪਲਾਸਟਿਕ ਦਾ ਕਿਤਨਾ ਕੀ ਯੂਜ਼ ਕਰਨਾ ਚਾਹੀਦਾ ਜਾਂ ਬੜਾ ਹੀ ਕਮ ਯੂਜ਼ ਜਿਹੜੇ ਸੇ ਕਰਨਾ
1: ਚਾਹੀਦਾ? ਨਹੀਂ ਕਰਨਾ ਚਾਹੀਦਾ ਮੈਡਮ ਜੀ ਯੂਜ਼।
0: ਜੀ
1: ਨਹੀਂ ਕਰਨਾ ਚਾਹੀਦਾ ਮੈਡਮ ਜੀ, ਇਸਦੇ ਨੁਕਸਾਨ ਹੀ ਨੇ ਮੈਡਮ ਜੀ।
0: ਜੀ
1: ਹਾਂਜੀ, ਪਰਿਆਵਰਨ 'ਚ ਨੁਕਸਾਨ ਹੁੰਦਾ ਅਗਰ ਮਤਲਬ ਜਿਵੇਂ ਪੋਲੀਥੀਨ ਨਾ ਮੈਡਮ ਨਾ ਗਲਦੀ ਨਾ ਸੜਦੀ ਮੈਡਮ ਜੀ ਇਹ।
0: ਜੀ
1: ਅਗਰ ਮਤਲਬ ਕੋਈ ਪਸ਼ੂ ਮਾਰਾ ਖਾਈ ਲੈਂਗਾ ਜਾਂ ਕੁਛ ਭੇਡ ਬੱਕਰੀ ਖਾਈ ਲੈਂਗੇ ਤੇ ਨਾ ਗਲਦੀ ਨਾ ਸੜਦੀ ਮੈਡਮ ਜੀ।
0: ਜੀ ਅਗਰ ਤੁਹਾਂ ਬੜੇ ਦਿਨਾਂ ਬਾਅਦ ਪਲਾਸਟਿਕ ਜੋ ਆਪਣੇ ਆਸ ਪਾਸ ਦਿਖਦੇ ਨਾ ਤਾਂ ਐਸੇ ਤਿੰਨਾਂ ਦਾ ਤਿੰਨਾਂ ਹੀ ਹੁੰਦਾ ਨਾ ਜੀ।
1: ਤਿੰਨੇ ਰਹਿੰਦਾ ਮੈਡਮ ਜੀ।
0: ਜੀ
1: ਹਾਂਜੀ,
0: ਤੇ ਇਸ ਤੇ ਅੱਛਾ ਅਗਰ ਆਹ ਕਮ ਯੂਜ਼ ਕਰਦੇ ਨਾ ਤਾਂ ਆਪਣੇ ਵਾਸਤੇ ਹੀ ਅੱਛਾ ਹੈ ਨਾ ਜੀ।
1: ਹਾਂਜੀ ਮੈਡਮ ਜੀ, ਹਾਂਜੀ
0: ਜੀ, ਜ਼ਰੂਰ ਤੁਹਾਡੀ ਇਹ ਫਰਮਾਇਸ਼ ਤੁਹਾਂ ਤੱਕ ਪਹੁੰਚਾਉਂਦੇ ਜੀ। ਜੁੜਨ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਂ ਦਾ।
1: ਧੰਨਵਾਦ ਮੈਡਮ ਜੀ, ਧੰਨਵਾਦ ਜੀ, ਨਮਸਤੇ ਮੈਡਮ ਜੀ।
0: ਤਾਂ ਸ਼ੋਤਾਓ ਕਾਰਜਕ੍ਰਮ ਦਾ ਕਰਦੇ ਨਾ ਆਗਾਜ਼ ਇਸ ਪਿਆਰੀ ਦੀ ਫਰਮਾਇਸ਼ ਕਰਨੇ।